ਤਾਂ ਜੇ ਹੁਣ ਅਸੀਂ ਗੱਲ ਕਰਨੀ ਵੀ ਸਮਾਜਾਂ 'ਚ ਬਦਲਾਵਾਂ ਖਾਤਰ ਜੇ ਤਾਂ ਸਹਿ ਯੁਵਾਵਾਂ ਦਾ ਕਿਤਨਾ ਯੋਗਦਾਨ ਹੋਣਾ ਚਾਹੀਏ। ਤਾਂ ਦੇਖਾ ਯੁਵਾ ਹੋਰ ਸਮਾਜ ਇੱਕ ਸਿੱਕੇ ਦੇ ਦੋ ਪਹਿਲੂ ਹੈ। ਯੁਵਕਾਂ ਨੇ ਰਾਸ਼ਟਰ ਜੈਸਾ ਪ੍ਰਾਣਵਾਨ ਹੋਆ। ਮੈਥਲੀ ਸ਼ਰਨ ਗੁਪਤੋਰੀ ਯੁਵਾ ਸ਼ਕਤੀਆਰੀ ਠੀਕ ਪਹਿਚਾਨ ਕਰੀ ਨੇ ਬੋਲਿਆ ਥਾ, ਭਾਰਤ ਕੇ ਸੌਭਾਗਯ ਵਿਧਾਤਾ, ਭਾਰਤ ਕੇ ਅਧਿਕਾਰੀ, ਭਾਰਤ ਵਿਜੇ ਖੇਤਰ ਮੇਂ ਆਓ ਪਿਆਰੇ ਭਾਰਤੀਯ ਵਿਦਿਆਰਥੀ। ਅਜਕਣਾ ਯੁਗ ਯੁਵਾ ਜੈਸੇ ਜਾਗਰੂਕ ਆ। ਅਜਕਣਾ ਯੁਗ ਵਿਗਿਆਨਾਂ ਦਾ ਯੁਗ ਆ। ਅੱਜ ਆਹਰੇ ਦੇਸ਼ਾਂ ਦਾ ਵਿਦਿਆਰਥੀ ਜੈਸੇ ਸਚੇਤ ਹੋਈ ਗਿਰਾ, ਯਾਨੀ ਕਿ ਜਾਗਰੂਕ ਹੋਈ ਗਿਰਾ। ਕਿਸੇ ਵੀ ਦੇਸ਼ਾਰੀ ਸ਼ਕਤੀਆਂ ਦਾ ਮੁੱਖ ਆਧਾਰ ਤਿਸ ਦੇਸ਼ਾਰੀ ਯੁਵਾ ਸ਼ਕਤੀ ਵਈ। ਤੀਆਂ ਜੇ ਪ੍ਰਕਿਰਤੀ ਸ਼ਕਤੀਆਂ ਨੇ ਭਰੀ, ਤੀਆਂ ਹੀ ਯੁਵਾ ਬੱਚਿਆਂ ਦੀ ਸ਼ਕਤੀਆਂ ਦਾ ਕੋਈ ਕਿਨਾਰਾ ਨਹੀਂ ਹੁੰਦਾ। ਦੇਸ਼ਾਂ ਦੇ ਯੁਵਾ ਹੀ ਰਾਸ਼ਟਰੀ ਆਧਾਰਾਂ ਪਰ ਵਿਕਾਸਾਂ ਦਾ ਮਾਰਗ ਬਣਾਉਣ 'ਚ ਸਕਸ਼ਮ ਹੋਏ। ਜੇ ਨਦੀ ਭਿਅੰਕਰ ਰੂਪ ਧਾਰਨ ਕਰਾਈ ਤਾਂ ਕਿਨਾਰਿਆਂ ਜੋ ਤੋੜੀ ਨੇ ਸਾਰੀ ਸੀਮਾ ਜੋ ਲੰਘੀ ਜਾਵਾਈ। ਔਰ ਆਸੇ ਪਾਸੇ ਦੇ ਖੇਤਰਾਂ 'ਚ ਵਿਨਾਸ਼ਕਾਰੀ ਲੀਲਾ ਅਰਚਾਈ ਦੋਈ। ਮਾਣੂ ਵੀ ਇਸਾ ਪ੍ਰਕਿਰਤੀਆਂ ਰੀ ਇੱਕ ਸੰਤਾਨ ਹੀ। ਆਦਮੀ ਦਾ ਜੀਵਨ ਸ਼ਕਤੀਆਂ ਨੇ ਭਰਰਾ। ਯੁਵਾ ਸ਼ਕਤੀਆਂ ਪਰ ਕਿਸੇ ਵੀ ਤਰ੍ਹਾਂ ਦਾ ਬੰਧਨ ਲਗਾਉਣਾ ਜੈਸੇ ਕਠਿਨ ਆ, ਤਾਂ ਜੇ ਇਹ ਸ਼ਕਤੀ ਰਾਸ਼ਟਰ ਦੇ ਨਿਰਮਾਣਾਂ 'ਚ